ਜਦੋਂ ਨੂੰ ਗਾਵਾਂ ਚੱਕੀ ਲਿਆ ਲੱਖ ਪੋਲਿਆ ਚਪਾਨਾ ਚੱਕੀ ਲੈ ਪੱਤਰਾਵਲਿਆ ਦੀੜ ਦੋਨ ਖਵਾ ਚੱਕੀ ਲੈ ਲੱਖ ਪੋਲਿਆ ਤਾਨੂੰ ਗੇਤਲ ਪਾਤ ਕੇਲਾ ਸੱਤ ਹੰਡ ਭਾਤ ਤਾਨੂੰ ਗੇਤਲ ਪਾਤ ਕੇਲਾ ਸੱਤ ਹੰਡ ਭਾਤ ਵਰਾ ਡਾਲਾ ਪੁਰੂ ਉਰਲਾ ਹੰਡਾ ਭਰ ਆਤ ਵਰਾ ਡਾਲਾ ਪੁਰੂ ਉਰਲਾ ਹੰਡਾ ਭਰ ਆਤ ਵੰਡੂ ਨੰਨ ਕੰਡ ਨੰਨ ਲੱਗ ਨੱਲ ਤੱਲਾ ਦੰਡ ਵਾਹੀ